0: ਕਦੇ ਮਤ ਖਲਾ
1: ਓ ਡਾਈ ਬੀਟਸ ਵਿਦ ਚਾਮੀ
0: ਸਤੇ ਦਿਨ ਵਲ ਦਵਲ ਇੱਕ ਇੰਦਾ ਖਤਰ ਬਨ ਕਾ
2: ਸੰਚਲ ਹਿਤ ਕਿ ਤਿਕਉਨਾ ਤੰਦਰ ਵਦਨਤ ਡਿੰਗ ਕਲੰਗ ਵੈਨ ਤਹਿਤਨਾ
1: ਓ ਡਾਈ ਬੀਟਸ ਵਿਦ ਚਾਮੀ
0: ਇੱਕ ਤਨ ਕੜਨ ਅਪੈਯਾ ਦਵਲ ਕਾਇ ਵਿਨਾੜੀ 18 ਹੈ